ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਆਸ਼ੋਤਾਂ ਤੁਹਾਂ ਸਾਰੇ ਇਸ ਵਕਤ ਕਾਰਿਕ੍ਰਮ ਸੁਣਾ ਦੇਣ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕਰਨਾ ਤੁਹਾਂ ਸਾਰੇ ਸੁਣਾ ਦੇਣ ਆਪਣਾ ਮਾਟੀ ਦੀ ਮਹਿਕ ਕਾਰਿਕ੍ਰਮ ਤਸ਼ੋਤਾਂ ਫਿਰ ਤਿਹਾਂ ਤੁਸੀਂ ਲੈ ਚੱਲਦੇ ਨੇ ਇੱਕ ਗੀਤ ਸੰਗੀਤ ਦੀ ਤਰਫ ਤੁਹਾਂ ਵੀ ਸੁਣਾ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਮੈਗਾਹਰਟਸ ਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਜੀ ਹਾਂ ਸ਼ਰੋਤਾਓ ਆਓ ਸੁਣਦੇ ਨੇ ਕਾਰਜਕ੍ਰਮ ਤਾਂ ਸਭ ਤੋਂ ਪਹਿਲਾਂ ਪੰਜਾਬੀ ਗੀਤ

ਸ਼੍ਰੋਤਾ 91.2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਦੋਸਤੋ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਰੇਡੀਓ ਗੁੰਜਨ ਧਰਮਸ਼ਾਲਾ ਤੇ 91.2 ਮੈਗਾਹਰਟਜ਼ ਤੇ।

ਸ਼੍ਰੋਤਾ 91.2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਸ਼ੋਤਾ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫੇਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤਾਂ ਸ਼ਰੋਤਾਓ, ਤੁਹਾਂ ਸਾਰੇ ਸੁਣਿਆ ਇਹ ਗੀਤ, ਇਹ ਫਰਮਾਇਸ਼। ਇਸੀ ਗੀਤ ਕਨੇ ਆਹਾਂ ਆਪਣੇ ਕਾਰਜਕ੍ਰਮ ਦੇ ਸਫ਼ਰ ਜੋ ਅੱਗੇ ਬੜਾਉਂਦੇ ਨੇ, ਕਨੇ ਸਫ਼ਰ 'ਚ ਸਮੇਂ ਜਿਹੜਾ ਸੀ ਆਹਾਂ ਬਿਲਕੁਲ ਥੋੜ੍ਹਾ ਦਿਆ ਹੈ। ਤਾਂ ਸ਼ਰੋਤਾਓ, ਪ੍ਰਦੇਸ਼ ਦੀ ਆਹਾਂ ਗੱਲ ਕਰੀਏ ਤਾਂ ਪ੍ਰਦੇਸ਼ 'ਚ ਜਿਹੜਾ PPL ਜਿਹੜਾ ਪਰਿਵਾਰ ਹਨ, ਤਿੰਨਾਂ ਦਾ ਚਯਨ, ਯਾਨੀ ਕਿ ਜਿਹੜਾ ਗਰੀਬੀ ਦੀ ਰੇਖਾ 'ਤੇ ਨੀਚੇ ਨ, ਤਿੰਨਾਂ ਦਾ ਚਯਨ ਜਿਹੜਾ ਪ੍ਰਕਿਰਿਆ ਹੈ, ਸੈ ਜ਼ਰੂਰ ਸ਼ੁਰੂ ਹੋਈ ਹੋ ਹੈ। ਕਨੇ ਜਿਹੜਾ ਨਿਰਦੇਸ਼ ਹਨ, ਸੈ ਜਿਹੜਾ ਵਿਭਾਗ ਨੇ ਜਾਰੀ ਕਰੀ ਤੀ ਹੋਣ, ਕਨੇ BPL ਚਯਨ ਵਾਸਤੇ ਆਯੋਜਿਤ ਹੋਣ ਵਾਲੀ ਜਿਹੜਾ ਗ੍ਰਾਮ ਸਭਾ ਹੈ, ਸੈ ਪੂਰੀ ਤਰ੍ਹਾਂ ਜਿਹੜਾ ਕਾਰਵਾਈ ਹੈ, ਸੈ ਵੀਡੀਓਗ੍ਰਾਫੀ ਕਰਾਉਣਾ ਜਿਹੜਾ ਹੈ, ਸੈ ਅਨਿਵਾਰਿਆ ਹੋਇਆ। ਕਨੇ ਇਸੀ ਕਨੇ ਜਿਹੜਾ ਸੰਬੰਧਿਤ ਅਧਿਕਾਰੀ ਹਨ, ਤਿੰਨਾਂ ਦਾ ਜਿਹੜਾ ਰਿਕੋਰਡਿੰਗ ਹੈ ਜਾਂ ਸੈ ਸੁਰੱਖਿਅਤ ਰੱਖਣ ਵਾਸਤੇ ਵੀ ਜਿਹੜਾ ਆਦੇਸ਼ ਹਨ, ਸੈ ਜਾਰੀ ਕਰੀ ਤੇ ਹਨ। ਤਸ਼ੋ ਤੋਂ ਜਿਹੜਾ ਜਾਂਚ ਦਾ ਸਤਿਆਪਨ ਹੈ, ਸਭੀ ਜ਼ਰੂਰ ਸ਼ੁਰੂ ਹੋਈ ਹੈ। ਕਨੇ ਵਿਭਾਗ ਦੇ ਅਨੁਸਾਰ ਜਿਹੜਾ ਸੈ BPL ਸੂਚੀ ਜਿਹੜਾ ਸ਼ਾਮਿਲ ਹੋਣ ਵਾਸਤੇ ਜਿਹੜਾ ਇੱਛੁਕ ਪਾਤਰ ਪਰਿਵਾਰ ਹਨ, ਸੈ ਸਿਰਫ ਯਾਨੀ ਕਿ ਅੱਜ 5 ਜੁਲਾਈ ਤੱਕ ਜਿਹੜਾ ਸੈ ਆਵੇਦਨ ਜਿਹੜਾ ਨ ਸੈ ਕੀਏ ਜਾਣੇ ਨ। ਤਾਂ ਜ਼ਰੂਰ ਇਹ ਜਾਣਕਾਰੀ ਤੁਹਾਂ ਤੱਕ ਪਹੁੰਚਾਈ ਹੈ। ਕਨੇ ਤੁਹਾਂ ਸਾਰੀਆਂ ਵੀ ਇਸ ਜਾਣਕਾਰੀ ਜੋ ਧਿਆਨੇ ਨੇ ਸੁਣਿਆ ਹੋਣਾ ਹੈ। ਕਨੇ ਵੈਸੇ ਵੀ ਜ਼ਿੰਦਗੀ ਦਾ ਸਫ਼ਰ ਹੈ ਨਾ, ਜ਼ਿੰਦਗੀ ਦੇ ਸਫ਼ਰ ਜੋ ਬਿਹਤਰ ਬਣਾਉਣ ਵਾਸਤੇ ਮਿਹਨਤ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ। ਮਿਹਨਤ ਕਰੀ ਕਰੀ ਆਹਾਂ ਹਰ ਕੰਮ ਹਾਸਿਲ ਕਰਦੇ ਨੇ। ਪਰ ਅੱਜ ਕਣੇ ਦੌਰ ਦੀ ਆਹਾਂ ਗੱਲ ਕਰੀਏ, ਸੈ ਪਿਆਰ ਭਾਵਨਾ ਬਿਲਕੁਲ ਖਤਮ ਹੈ। ਹਰ ਕੋਈ ਜਿਹੜਾ ਸੈ ਠੀਕ ਹੈ, ਮਿਹਨਤ ਕਰਨਾ ਵੀ ਜ਼ਰੂਰੀ ਹੈ। ਮਿਹਨਤ ਕਰਕੇ ਤਾਂ ਹੀ ਆਹਾਂ ਜਿਹੜਾ ਦੋ ਵਕਤ ਦੀ ਰੋਟੀ ਹੈ ਸੈ ਖਾਈ ਸਕਦੇ। ਚਾਹੇ ਸੈ ਕਿਸਾਨ ਹੈ, ਚਾਹੇ ਕੋਈ ਵੀ ਹੈ, ਮਿਹਨਤ ਕਰੀ ਕਰੀ ਆਹਾਂ ਦੋ ਵਕਤ ਦੀ ਜਿਹੜਾ ਰੋਟੀ ਹੈ ਸੈ ਜ਼ਰੂਰ ਖਾ ਦੇਣ। ਪਰ ਜਿਹੜਾ ਅਮੀਰ ਹਨ ਜਾਂ ਗਰੀਬ ਹਨ, ਹਰ ਕੋਈ ਦੋ ਹੀ ਰੋਟੀਆਂ ਜਿਹੜਾ ਸੈ ਖਾਂਦਾ ਹੈ। ਕਨੇ ਪਰ ਹਾਂ, ਆਪਣੀ ਜਿਹੜਾ ਜ਼ਿੰਦਗੀ ਇਤਨੀ ਰਫਤਾਰ ਭਰੀ ਬਣਾਈ ਲਈ ਹੋ ਕਿ ਆਹਾਂ ਆਪਣਿਆਂ ਵਾਸਤੇ ਸਮੇਂ ਨਹੀਂ ਹੈ, ਜਾਂ ਹਾਂ ਇਹ ਬੋਲੀ ਸਕਦੇ ਕਿ ਆਹਾਂ ਵਾਸਤੇ ਪੈਸਾ ਹੀ ਸਭ ਕੁਛ ਹੈ। ਪਰ ਪੈਸੇ ਨੇ ਤੁਹਾਂ ਰਿਸ਼ਤੇ ਤਾਂ ਨਹੀਂ ਖਰੀਦੀ ਸਕਦੇ, ਸੈ ਪਿਆਰ ਭਾਵਨਾ ਤਾਂ ਤੁਹਾਂ ਨਹੀਂ ਖਰੀਦੀ ਸਕਦੇ। ਅਤੇ ਇਹਦੇ ਵਾਸਤੇ ਆਪਣਾਪਨ ਤਾਂ ਹੋਣਾ ਜ਼ਿਆਦਾ ਜ਼ਰੂਰੀ ਹੈ। ਆਪਣਾਪਨ ਤਾਂ ਹੀ ਹੈ ਜਦੋਂ ਆਹਾਂ ਸਮੇਂ ਆਪਣੀ ਫੈਮਿਲੀ ਕਨੇ ਬਿਤਾਉਂਦੇ ਨੇ, ਜਾਂ ਆਪਣੇ ਬੱਚਿਆਂ ਜੋ ਵੀ ਅੱਛੀ ਜਿਹੜਾ ਪਰਵਰਿਸ਼ ਹੈ ਸੇ ਦਿੰਦੇ ਨੇ। ਅਗਰ ਬੱਚੇ ਕੁਛ ਗਲਤ ਸੋਚ ਰੱਖਾ ਦੇਣ ਜਾਂ ਗਲਤ ਵਿਚਾਰ ਆਪਣੇ ਅੰਦਰ ਲੈ ਕੇ ਰਹੇ ਉਹ ਦੇਣ, ਤਾਂ ਜ਼ਰੂਰ ਪੇਰੈਂਟਸ ਦਾ ਕੰਮ ਰਹਿੰਦਾ ਹੈ ਕਿ ਆਪਣੇ ਬੱਚਿਆਂ 'ਚੋਂ ਅੱਛੀ ਜਿਹੜਾ ਸ਼ਿਕਸ਼ਾ ਹੈ ਸੈ ਗ੍ਰਹਿਣ ਕਰਾਉਣੀ ਹੈ। ਕਿਉਂਕਿ ਇੱਕ ਟੀਚਰ ਦਾ ਕੰਮ ਹੁੰਦਾ ਬੱਚੇ 'ਚੋਂ ਅੱਛੀ ਸ਼ਿਕਸ਼ਾ ਦੇਣੀ ਹੈ। ਟੀਚਰ ਜਿਹੜਾ ਬੱਚੇ 'ਚੋਂ ਅੱਛੀ ਸ਼ਿਕਸ਼ਾ ਦਿੰਦਾ, ਬੱਚਾ ਜ਼ਰੂਰ ਤਿਹਾ ਸ਼ਿਕਸ਼ਾ ਜੋ ਗ੍ਰਹਿਣ ਕਰਦਾ ਹੈ, ਫਿਰ ਹੀ ਸਫਲਤਾ ਦੀ ਔਰ ਭਾਗਦਾ ਹੈ, ਸਫਲਤਾ ਦੀ ਔਰ ਵੀ ਭਾਗਦਾ ਹੈ। ਪਰ ਇਸੀ ਕਨੇ ਜਿਹੜਾ ਪੇਰੈਂਟਸ ਦਾ ਵੀ ਕੰਮ ਹੁੰਦਾ ਕਿ ਆਪਣੇ ਬੱਚਿਆਂ ਜੋ ਅੱਛੇ ਜਿਹੜਾ ਸੰਸਕਾਰ ਹਨ ਸੇ ਜ਼ਰੂਰ ਦੇਣੇ ਨ। ਤਾਂ ਜ਼ਰੂਰ ਤੁਹਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਸੇ ਤੁਹਾਂ ਤੱਕ ਰਹਿੰਦਾ ਹੈ 2 ਤੋਂ 3 ਵਜੇ ਤੱਕ। ਤਾਂ ਜਾਂਦੇ ਜਾਂਦੇ ਗੀਤ ਤੁਹਾਂ ਤੱਕ ਪਹੁੰਚਾਉਂਦੇ ਨੇ। ਕਨੇ ਤੁਹਾਂ ਸਾਰੇ ਹੀ ਆਪਣੀ ਰੇਡੀਓ ਦੋਸ਼ ਸ਼ੁਰੂ ਦਿਆ ਅਨੁਮਤੀ, ਕਨੇ ਨਹੀਂ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।